ਦੇਖੋ ਜੀ, ਟਾਈਮ ਆ 4:50, ਇਹ ਆਕਾਸ਼ਵਾਣੀ ਸ਼ਿਮਲਾ। ਆ ਕਿਰਨ ਹਾਜ਼ਰ ਹੋਸੋ ਮਾਰੇ ਆਪਣੇ ਮਹਾਸਵੀ ਕਾਰਿਕ੍ਰਮ ਲਈ। ਦੇਖੋ ਇਹ ਜੋ ਕਾਰਿਕ੍ਰਮ ਹੋ, ਤੁਮਾਂ ਸਭੀ ਕੇ ਪਤਾ, ਕੁਛ ਗੱਲਬਾਤ ਕੁਛ ਮਨੋਰੰਜਨ ਰਹੋ। ਮਾਰੇ ਆਪਣੇ ਲੋਕ ਗੀਤ ਜੋ ਮਾਰੀ ਲੋਕ ਸੰਸਕ੍ਰਿਤੀ ਕਾ ਜੁੜੇ ਹੁੰਦੇ ਹੋ, ਸੋ ਤੁਮੇ ਇਸ ਕਾਰਿਕ੍ਰਮਾਂ ਦਾ ਸੁਣੇ ਸਕੋ। ਸਾਥੀ ਸਾਥੀ ਗੱਲਬਾਤ ਰਹੋ ਔਰ ਨਵੇਂ ਤਾਜ਼ੇ ਖਬਰਸਾਰ। ਅੱਜ ਕੱਲ੍ਹ ਦੇਖੋ ਜੋ ਸਭੀ ਕਾ ਜ਼ਿਆਦਾ ਚਰਚਾ ਦਾ ਵਿਸ਼ੇ ਸੋ ਮੌਸਮ, ਕਭੇ ਦੌਂ ਲਾਗੋ, ਕਭੇ ਇੱਕਦਮ ਬਰਖਾ ਹੋਏ ਜਾਓ, ਕਭੇ ਇੱਕਦਮ ਛੋਲਾ ਪੜੇ ਜਾਓ। ਇਸੇ ਤਾਂ ਜੋ ਮਾਰੇ ਮੌਸਮਾਂ ਦਾ ਬਦਲਾਅ ਆਉਣੇ ਲੱਗ ਰਿਹਾ, ਮਾਰੇ ਜੋ ਜਲਵਾਯੂ ਬਦਲਦੇ ਲੱਗ ਰਹੇ, ਇਤੇ ਰਹੀ ਬਾਰੇ ਦਾ ਅੱਜ ਮਾਰੇ ਕਾਰਿਕ੍ਰਮਾਂ ਦਾ ਗੱਲਬਾਤ ਹੋਣੇ। ਸਭੀ ਕਾ ਪਹਿਲੇ ਦੇਖੋ ਇੱਕ ਬੜੀਆ ਜਿਹਾ ਲੋਕ ਗੀਤ ਸੁਣ ਲਊਂ ਮੈਂ, ਤਾਂ ਆਗੜੇ ਕਰੂੰ ਮੈਂ ਇਤਰੇ ਬਾਰੇ ਦਾ ਗੱਲਬਾਤ ਕਿ ਕਰਨੀਏ ਇਹ ਉਹ ਬਦਲਾਅ ਆਉਣੇ ਲੱਗ ਰਿਹਾ ਹੈ ਔਰ ਹਮੇ ਇੱਥੇ ਬੜੀਆ ਕਰਨੇ ਦੀ ਤਾਈਂ ਕਿਆ ਕੁਛ ਕਰੇ ਸਕੂੰ। ਤਾਂ ਸਭੀ ਕਾ ਪਹਿਲੇ ਪ੍ਰਵੇਸ਼ ਨਿਹਾਲ ਟਾਰੀ ਆਵਾਜ਼ਾਂ ਦਾ ਇੱਕ ਬੜੀਆ ਜਿਹਾ ਲੋਕ ਗੀਤ, ਤਾਂ ਆਗੜੇ ਕਰੂੰ ਮੈਂ ਕੁਛ ਗੱਲਬਾਤ।

ਇਹ ਸੁਣਾ ਤੂੰ ਮੈਂ ਲੋਕ ਗੀਤ ਗਾਣੇ ਵਾਲਾ ਇੱਥੇ ਪ੍ਰਵੇਸ਼ ਨਿਹਾਲਟਾ ਇਹ ਦੇਖੋ ਹਮਾਂ ਜੋ ਗੱਲਬਾਤ ਕਰਨੇ ਸੇ ਅੱਜ ਕੇ ਟਾਈਮਾਂ ਦਾ ਜੋ ਮਾਰੇ ਜਲਵਾਯੂ ਦਾ ਬਦਲਾਅ ਦੇਖਣੇ ਕੇ ਮਿਲਿਆ ਕਰੋ ਇਹ ਇੱਕ ਤਰ੍ਹਾਂ ਦਾ ਮੌਸਮੀ ਬਦਲਾਅ ਜੋ ਪੂਰੀ ਦੁਨੀਆਰੀ ਤਾਈਂ ਇੱਕ ਬਹੁਤ ਵੱਡੀ ਸਮੱਸਿਆ ਬਣੇ ਗਏ ਇਹ ਅੱਜ ਕੇ ਟਾਈਮਾਂ ਦਾ ਇੱਕ ਵਿਸ਼ੇ ਹੀ ਨਹੀਂ ਹੋ ਸੋ ਬਲਕਿ ਹਰ ਮਾਣੂ ਦੇ ਸਾਹਮਣੇ ਖੜ੍ਹੇ ਇੱਕ ਬਹੁਤ ਹੀ ਬੜੀ ਚੁਣੌਤੀ ਹੋ ਸੋ ਹਮੇ ਸਭ ਜਾਣੂ ਕਿ ਇੱਧਰ ਤੇ ਹਮਾਰਾ ਗੌਰ ਹੋ ਇਹ ਮਾਰਾ ਗੌਰ ਹੀ ਸੁਰੱਖਿਅਤ ਨਾ ਰਹੋ ਤੋ ਮਾਰਾ ਆਉਣੇ ਵਾਲਾ ਜੋ ਟਾਈਮ ਹੋ ਸੋ ਸੇ ਹਮੇ ਸੋਚੀ ਸਕੂ ਕਿ ਕਿਤਨਾ ਬੁਰਾ ਹੋਣਾ ਸੋ ਅੱਜ ਪੂਰੀ ਦੁਨੀਆ ਦਾ ਮੌਸਮ ਤੇਜ਼ੀ ਕਾ ਬਦਲਿਆ ਕਰੋ ਕਿੱਥੀ ਤੋ ਦੇਖੋ ਬਹੁਤ ਹੀ ਜ਼ਿਆਦਾ ਗਰਮੀ ਪੜੋ ਤੋ ਕਿੱਥੀ ਬੇਟੇ ਬਰਖਾ ਹੋਣੇ ਲੱਗੀ ਰੋਈ ਔਰ ਕਿੱਥੀ ਕਿੱਥੀ ਹਮਾ ਕੇ ਇੱਕਦਮ ਸੂਕਾ ਦੇਖਣੇ ਕੇ ਮਿਲੋ ਔਰ ਕਈ ਜਗ੍ਹਾ ਇਸੀ ਸੋ ਜਿੱਤੀ ਬਾੜ ਆਏ ਜਾਓ ਸੋ ਇਹ ਸਭ ਜਲਵਾਯੂ ਦਾ ਬਦਲਾਅ ਰੇ ਨਿਸ਼ਾਨੀ ਹੋ ਸੋ ਇੱਥੇ ਦਾ ਪ੍ਰਿਥਵੀ ਦੇ ਮੌਸਮਾਂ ਦਾ ਲੰਬੇ ਟਾਈਮਾਂ ਤਾਈਂ ਹੋਣੇ ਵਾਲਾ ਜੋ ਬਦਲਾਅ ਸੇ ਉਹ ਪਹਿਲੇ ਹਰ ਮੌਸਮ ਦੇਖੋ ਆਪਣੇ ਟਾਈਮਾਂ ਪਾਉਂਦੇ ਆ ਉੱਥੇ ਤੌਂਦੀ ਤੌਂਦੀ ਦੇ ਟਾਈਮਾਂ ਉੱਥੀ ਤੌਂਦੀ ਕਾ ਬਾਅਦ ਬਸ਼ਕਾਲ ਬਸ਼ਕਾਲਾ ਕਾ ਬਾਅਦ

ਰੁਕਣਾ ਸਿਰਫ ਸਰਕਾਰ ਰਾਹੀਂ ਕੰਮ ਨਹੀਂ ਹੋ ਸੋ, ਬਲਕਿ ਇਹ ਹਰ ਇੱਕ ਮਾਣੋ ਰੇ ਜ਼ਿੰਮੇਵਾਰੀ ਹੋ ਸੋ। ਹਮਾਂ ਸਭੀ ਇਹ ਸੰਕਲਪ ਲਾਉਣਾ ਚਾਹੀਂ ਕਿ ਹਮੇਂ ਪ੍ਰਕਿਰਤੀ ਦਾ ਸਨਮਾਨ ਕਰੂੰ, ਔਰ ਮਾਰੇ ਜੋ ਵੀ ਪ੍ਰਕਿਰਤੀ ਕਾ ਹਮਾਕੇ ਸੰਸਾਧਨ ਮਿਲੇ ਰੋ ਹੈ, ਜੀਸ਼ਾ ਚੀਸ਼ ਹੋਏ, ਬਿਜਲੀ ਹੋਏ, ਮਾਰੇ ਆਸ ਪਾਸ ਔਰ ਨਦੀ, ਪੇੜ, ਪਹਾੜ, ਇਹਨਾਂ ਸਭੀ ਸੰਸਾਧਨਾਂ ਦਾ ਹਮੇਂ ਸਹੀ ਉਪਯੋਗ ਕਰੂੰ, ਪਰਿਆਵਰਣ ਰੇ ਰਕਸ਼ਾ ਕਰੂੰ, ਔਰ ਆਪਣੇ ਆਸ ਪਾਸ ਸਵੱਛਤਾ ਬਣਾਇਓ ਦੇ ਰੱਖੂ। ਦੇਖੋ ਅੰਤ ਦਾ ਇਹੀ ਬੋਲਣਾ ਚਾਹੂੰ ਕਿ ਧਰਤੀ ਬਚਾਓ ਤੋ ਔਰ ਆਪਣਾ ਜੋ ਆਉਣੇ ਵਾਲਾ ਕੱਲ੍ਹ ਉਸ ਤਿੱਤੇ ਕੇ ਸਜਾਓ। ਇਹ ਤੋਂ ਥੇ ਜੋ ਜਲਵਾਯੂ ਬਦਲਾਓ ਉਸ ਤਿੱਤੇ ਬਾਰੇ ਦਾ ਥੋੜ੍ਹੀ ਜਿਹੀ ਗੱਲਬਾਤ, ਇਹ ਵੀ ਸੁਣ ਲਓ ਮੈਂ ਇੱਕ ਬੜੀਆ ਜਿਹਾ ਲੋਕ ਗੀਤ।

ਬਿਲਾਸਪੁਰੀ ਕਾਰਿਆਕ੍ਰਮ ਸੁਣਨੇ ਵਾਲੇ ਮੇਰੇ ਸਾਰੇ ਸਾਥੀਆਂ ਜੋ ਤੁਹਾਰੇ ਰੇਡੀਓ ਦੋਸਤ ਸੁਨੀਤਾ ਪਰਮਾਰ ਜੀ ਪਿਆਰ ਭਰੀ ਨਮਸਕਾਰ। ਸਾਥੀਓ, ਜੇ ਆਹੇ ਅੱਪੂ ਪਰ ਭਰੋਸਾ ਕਰਾਂ ਤਾਂ ਮੁਸ਼ਕਿਲਾਂ ਅਤੇ ਮੁਸ਼ਕਿਲ ਕੰਮਾਂ 'ਚ ਵੀ ਸਫਲਤਾ ਪਾਈ ਸਕਾਂ। ਜੇ ਆਹੇ ਆਪਣੇ ਆਪ ਪਰ ਵਿਸ਼ਵਾਸ ਨਹੀਂ ਕਰਕੇ ਤਾਂ ਆਸਾਨ ਕੰਮ ਵੀ ਨਹੀਂ ਕਰ ਸਕਦੇ। ਇਹ ਦੇਖਦੇ ਹੋਏ ਅੱਜ ਅਸੀਂ ਗੱਲ ਕਰਨੀ ਆਤਮ ਵਿਸ਼ਵਾਸਾਂ 'ਚ ਛੁਪੀਰਾ ਸਫਲਤਾ ਦਾ ਰਾਜ, ਔਰ ਦੂਜੀ ਗੱਲ ਕਰਨੀ ਜਿੱਥੇ ਪੇੜ ਉੱਥੇ ਜੀਵਨ। ਲੋਕ ਗੀਤਾਂ ਦੀ ਮਾਲਾ ਵੀ ਘੁੰਮਦੀ ਰਹਿਣੀ, ਕਨੇ ਸੁਣਾਉਣੀਆਂ ਕੁਛ ਨਵੀਂ ਤਾਜ਼ੀ ਖਬਰਾਂ। ਤਾਂ ਆਵਾ ਪਹਿਲੇ ਸੁਣ ਲਵਾਂ ਇਹ ਪਿਆਰਾ ਜਿਹਾ ਲੋਕ ਗੀਤ ਵਿਦਿਆ ਦੇਵੀ ਦੀ ਆਵਾਜ਼ 'ਚ।

चरखे दियां पूनियां अम्मा चरखे ने रहियां। ਇਹ ਲੋਕ ਗੀਤ ਗਾਇਆ ਕਰਦੇ ਥੇ ਸੁਦਰਸ਼ਨ ਔਰੇ। ਤਾਂ ਹੁਣ ਅਸੀਂ ਗੱਲ ਕਰਨੀ ਵੀ ਜਿੱਥੇ ਪੇੜ ਹੈ ਉੱਥੇ ਅਸਲੀ ਜੀਵਨ ਆ। ਇਹ ਬਿਲਕੁਲ ਸੱਚ ਆ ਕਿ ਜਿੱਥੇ ਜੇ ਪੇੜ ਹੈ ਉੱਥੇ ਅਸਲੀ ਜੀਣੇ ਦਾ ਮਜ਼ਾ। ਪੇੜ ਨਾ ਸਿਰਫ ਪਰਿਆਵਰਣ ਨਾਲ ਜੋ ਬਾਂਕਾ ਬਣਾਵਾ ਹੈ ਬਲਕਿ ਸਹਿ ਜ਼ਮੀਨਾਂ ਪਰ ਜੀਣੇ ਦਾ ਆਧਾਰ ਵੀ ਹੈ। ਪੇੜ ਪੌਦੇ ਆਹਾਂ ਜੋ ਜੀਵਨ ਰਕਸ਼ਕ ਆਕਸੀਜਨ ਦੇਵਾਂ ਔਰ ਹਾਨੀਕਾਰਕ ਕਾਰਬਨ ਡਾਈਆਕਸਾਈਡ ਅੱਪੂ ਗ੍ਰਹਿਣ ਕਰਾਂ। ਪ੍ਰਿਥਵੀ ਪਰ ਜੀਵਨ ਬਚਾਏ ਰੱਖਣੇ ਖਾਤਰ ਪੌਦੇ ਬਹੁਤ ਜ਼ਰੂਰੀ ਹੈ। ਆਹਾਰੇ ਜੀਵਨਾਂ 'ਚ ਲਗਭਗ ਹਰ ਪਹਿਲੂ 'ਚ ਪੌਦੇ ਖਾਸ ਭੂਮਿਕਾ ਨਿਭਾਵਾਂ। ਪੇੜ ਜੇ ਇਸੇ ਕਈ ਤਰੀਕਿਆਂ ਨੇ ਫਾਇਦੇਮੰਦ।

ਤਾਂ ਜੀ ਸੁਰਜੀਤ ਸੂਰਜ ਹੋਰੀ ਰੇ ਇਸ ਲੋਕ ਗੀਤਾਂ ਕੰਨੀ ਆਹਰੇ ਬਿਲਾਸਪੁਰੀ ਕਾਰਜਕ੍ਰਮਾਂ ਦਾ ਵਕਤ ਜੀ ਐਸਾ ਖਤਮ ਹੋਇਆ ਦਾ ਆਪਣੀ ਰੇਡੀਓ ਦੋਸਤ ਸੁਨੀਤਾ ਪਰਮਾਰ ਜੋ ਦੇਵਾ ਇਜਾਜ਼ਤ ਨਮਸਕਾਰ।